0: ਮਸ਼ੀਨ ਨੂੰ ਸੰਚਾਲਨ ਨਾ ਕਰਾਂ। ਇੰਧਨ ਜਦ ਵੀ ਆਪਾਂ ਭਰਾਂ ਵੀ ਟੈਂਪਰ ਇੰਜਨ ਹਮੇਸ਼ਾ ਬੰਦ ਰੱਖਾਂ ਔਰ ਮਸ਼ੀਨ ਨੇ ਘਰ ਕਾ ਜੀ ਕਾ ਛੋਟਾ ਟਾਬਰ ਹੈ ਜਾਂ ਪਸ਼ੂ ਹੈ ਭਾਂਗੀ ਪਹੁੰਚੂ ਬਹੁਤ ਦੂਰ ਰੱਖਾਂ। ਔਰ ਜਦ ਵੀ ਆਪਾਂ ਕੋਈ ਵੀ ਪ੍ਰਕਾਰ ਕੋ ਕ੍ਰਿਸ਼ੀ ਯੰਤਰ ਕੋ ਪ੍ਰਯੋਗ ਕਰਾਂ ਤੋ ਵੀ ਮੈਂ ਬਤਾਇੜੀ ਜੀ ਕਿ ਵੀ ਸਾਵਧਾਨੀਆਂ ਹੈ ਬੈਂਗੋ ਪਾਲਨ ਕਰਾਂ ਔਰ ਸੁਰੱਖਿਆ ਜੀ ਕਾ ਵੀ ਉਪਕਰਨ ਹੈ ਬਾਂਗੋ ਵੀ ਆਪਾਂ ਪ੍ਰਯੋਗ ਕਰਾਂ। ਕਿਉਂਕਿ ਭਾਈ ਲੋਕੋ ਕ੍ਰਿਸ਼ੀ ਯੰਤਰ ਕੇ ਆਪਣੇ ਆਧੁਨਿਕ ਖੇਤੀ ਕੀ ਰੀਢ਼ ਹੈ ਔਰ ਬਾਂਗੀ ਉਚਿਤ ਦੇਖਭਾਲ ਕਰਨ ਨੂੰ ਕਿਹਾ ਕਿ ਆਪਣੇ ਖੇਤੀ ਜ਼ਿਆਦਾ ਫਾਇਦੇਮੰਦ ਔਰ ਸੁਰੱਖਿਅਤ ਬਣੇ ਹੈ। ਨਿਯਮਿਤ ਸਫਾਈ ਕਰਿਆਉਂ, ਤੇਲ ਪਾਣੀ ਦੇ ਆਊਂ ਔਰ ਟਾਈਮ ਪਰ ਮੁਰੰਮਤ ਕੇ ਸਾ ਗਿਆ ਜਦ ਆਪਾਂ ਸੁਰੱਖਿਅਤ ਭੰਡਾਰਨ ਕਰਾਂ ਤੋ ਆਪਣੇ ਮਸ਼ੀਨਾਂ ਜੀ ਕੀ ਆਯੂ ਹੈ ਵੱਡੇ ਔਰ ਹਰ ਕਿਸਾਨ ਪਰਿਵਾਰ ਨੇ ਕ੍ਰਿਸ਼ੀ ਯੰਤਰਾਂ ਦੀ ਦੇਖਭਾਲ ਕੇ ਪ੍ਰਤੀ ਪੂਰੋ ਜਾਗਰੂਕ ਰਹਿਣਾ ਚਾਹੀਏ ਤਾਂ ਕਿ ਕੀ ਹੈ ਕਮ ਲਾਗਤ ਮਾ ਆਪਾਂ ਜ਼ਿਆਦਾ ਉਤਪਾਦਨ ਪ੍ਰਾਪਤ ਕਰ ਸਕਾਂ ਔਰ ਕ੍ਰਿਸ਼ੀ ਕੋ ਜੀ ਕੋ ਕਾਰਯ ਵੋ ਆਪਣੋ ਸੁਚਾਰੂ ਰੂਪੋਂ ਚਾਲਤੋ ਰਹੇ। ਇਨ ਇਲਾਵਾ ਆਪਾਂ ਨੇ ਖੇਤੀਪਾਤੀ ਸੰਬੰਧਿਤ ਜਾਂ ਆਪਣੇ ਪਸ਼ੂਧਨ ਸੰਬੰਧਿਤ ਕ੍ਰਿਸ਼ੀ ਸੰਬੰਧਿਤ ਕੋਈ ਵੀ ਜਾਣਕਾਰੀ ਆਪਾਂ ਲੈਣੀ ਚਾਹਵਾਂ ਤੋ ਆਪਣੇ ਨਜ਼ਦੀਕ ਕ੍ਰਿਸ਼ੀ ਵਿਗਿਆਨ ਕੇਂਦਰ ਪਰ ਆਪਾਂ ਸੰਪਰਕ ਕਰਾਂ ਔਰ ਕ੍ਰਿਸ਼ੀ ਵਿਗਿਆਨੀ ਕਹੂੰ ਕੋਈ ਵੀ ਸਮੱਸਿਆ ਕੋ ਸਮਾਧਾਨ ਪਾ ਸਕਾਂ ਹਾਂ ਔਰ ਬਿੰਗ ਜਾਣਕਾਰੀ ਆਪਾਂ ਲੈ ਸਕਾਂ ਹਾਂ। ਤੋ ਆਜ ਖਾਤਰ ਤੋਂ ਭਾਈ ਲੋਕੋ ਜਾਣਕਾਰੀ ਦਿੱਤੀ ਹੀ ਅਬ ਭਾਈ ਰਾਜਨ ਨੇ ਆਗਿਆ ਦਿਓ। ਰਾਮ ਰਾਮ ਸਾਹ ਰਾਮ ਰਾਮ।
1: ਸ਼ੋਦਾ ਅਭੀ ਆਪ ਸੁਣ ਰਹੇ ਥੇ ਕਾਰਯਕ੍ਰਮ ਖੇਤ ਖਲਿਹਾਨ। ਇਸ ਕਾਰਯਕ੍ਰਮ ਮੈਂ ਅੱਜ ਜਾਣਕਾਰੀ ਕਾ ਵਿਸ਼ਾ ਥਾ ਕ੍ਰਿਸ਼ੀ ਯੰਤਰੋਂ ਕੀ ਦੇਖਭਾਲ ਕੈਸੇ ਕਰੇ। ਮੀਡੀਅਮ ਵੇਵ 326.79 ਮੀਟਰ ਅਰਥਾਤ 918 ਕਿਲੋ ਹਰਟਸ ਪਰ ਆਕਾਸ਼ਵਾਣੀ ਕਾ ਯੇ ਕਾਟਨ ਸਿਟੀ ਚੈਨਲ ਸੂਰਤਗੜ੍ਹ ਹੈ। ਸ਼ੋਦਾ ਲੀਜੀਏ ਅਬ ਸੁਨੇ ਹਿੰਦੀ ਮੇਂ ਪ੍ਰਾਦੇਸ਼ਿਕ ਸਮਾਚਾਰ ਹਮਾਰੇ ਜੈਪੁਰ ਕੇਂਦਰ ਸੇ।

ਗੀਤ ਤੁਸਾਂ ਹੰਸ ਰਾਜ ਹੰਸ ਦੀ ਆਵਾਜ਼ ਵਿੱਚ ਸੁਣਦੇ ਪਏ ਹਾਵੇ ਤੇ ਹੁਣ ਪਹਿਲਾਂ ਗੱਲ ਕਰਿੰਦੇ ਹਾਂ ਸਾਫ ਪਾਣੀ ਤੇ। ਜਿਹੜਾ ਪਾਣੀ ਅਸਾਂ ਪੀਂਦੇ ਹਾਂ ਉਹ ਸਾਫ ਹੋਣਾ ਚਾਹੀਦਾ ਹੈ, ਇਹ ਤਾਂ ਤੁਹਾਨੂੰ ਪਤਾ ਹੀ ਹੈ, ਨਹੀਂ ਤਾਂ ਬਿਮਾਰੀਆਂ ਲੱਗਵੇ ਸਨ। ਪਰ ਇਸ ਪਾਣੀ ਨੂੰ ਸਾਫ ਕਿੰਜ ਰੱਖੇ ਸਾਂ, ਇਹ ਅਸਾਂ ਤੁਹਾ ਕੋ ਦੱਸਿੰਦੇ ਹਾਂ। ਬਹੁਤ ਸੌਖਾ ਹੈ, ਸਭ ਤੋਂ ਪੁਰਾਣਾ ਤਰੀਕਾ ਹੈ ਕਿ ਪਾਣੀ ਨੂੰ ਉਬਾਲ ਕੇ ਪੀਵਣਾ, ਇਸ ਨਾਲ ਬੈਕਟੀਰੀਆ ਮਰ ਵੈਂਦੇ ਹਨ। ਆਰੋ, ਕੈਂਡਲ ਵਾਟਰ ਫਿਲਟਰ, ਵਾਟਰ ਪਿਓਰੀਫਾਇਰ ਘਰ ਵਿੱਚ ਜ਼ਰੂਰ ਲਾਵੋ ਤੇ ਇਨ੍ਹਾਂ ਨੂੰ ਸਾਫ ਵੀ ਕਰਦੇ ਰਹੋ। ਇਨ੍ਹਾਂ ਮਸ਼ੀਨਾਂ ਨਾਲ ਗੰਦਗੀ, ਧੂੜ, ਰਸਾਇਣ, ਬੈਕਟੀਰੀਆ ਖਤਮ ਥੀਂਦੇ ਹਨ ਤੇ ਪਾਣੀ ਖਾਲਸ ਤੇ ਮਿੱਠੜਾ ਬਣਦਾ ਹੈ। ਗਰਾਵਾਂ ਵਿੱਚ ਖੂਹ ਦਾ ਪਾਣੀ ਵੀ ਸਾਫ ਹੁੰਦਾ ਹੈ। ਜਿੱਥੇ ਹੀ ਪਾਣੀ ਨੂੰ ਸਾਫ ਕਰਨ ਦਾ ਮਸ਼ੀਨੀ ਤਰੀਕਾ ਕਹਿਣੀ, ਉੱਥਾਂ ਕਲੋਰੀਨ ਗਿਣ ਕੇ ਲਿਆਵੋ ਤੇ ਪਾਣੀ ਨੂੰ ਇਹਦੇ ਨਾਲ ਸਾਫ ਕਰੋ। 20 ਲੀਟਰ ਪਾਣੀ 'ਚ ਇੱਕ ਗੋਲੀ ਕਲੋਰੀਨ ਦੀ ਪਾ ਦੇਵੋ। ਪਰ ਇਹ ਪਾਣੀ ਤੁਸਾਂ ਅੱਧੇ ਘੰਟੇ ਬਾਅਦ ਪੀਵਣਾ ਹੈ। ਇਸ ਨਾਲ ਪਾਣੀ ਦੇ ਨੁਕਸਾਨ ਪਹੁੰਚਾਉਣ ਵਾਲੇ ਜੀਵਾਣੂ ਮਰ ਵਾਂਜਦੇ ਹਨ। ਤੇ ਭੈਣੋ ਭਰਾਵੋ, ਪਾਣੀ ਸਾਫ ਪੀਵਣਾ ਹੈ ਤੇ ਬਿਮਾਰੀਆਂ ਤੋਂ ਦੂਰ ਰਹਿਣਾ ਹੈ। ਤੇ ਹੁਣ ਸੁਣੇਂਦੇ ਹਾਂ ਇੱਕ ਹਾਂ ਕੂ ਕੱਢ ਘਿੰਨਣ ਵਾਲਾ ਗੀਤ। ਆਵਾਜ਼ਾਂ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਦੀਆਂ ਹਨ।

ਰੁਪਈਏ ਗੁਆ ਗਿੱਦੇ। ਇੰਜ ਹਰ ਮਹੀਨੇ ਹਜ਼ਾਰਾਂ ਧੋਖੇ ਵਾਲੀਆਂ ਲੇਵਣ ਦੇਵਣ ਦੀਆਂ ਸ਼ਿਕਾਇਤਾਂ ਪਈਆਂ ਮਿਲਦੀਆਂ ਹਨ। ਤੁਹਾਡੇ ਕੋਲੋਂ ਵੀ ਇੰਜ ਦੇ ਫੋਨ ਆਉਂਦੇ ਹੋਣਗੇ ਕਿ ਤੁਹਾਨੂੰ ਇਨਾਮ ਦੇਵਦੇ ਪਏ ਹਾਂ। ਆਪਣੇ ਖਾਤਾ ਨੰਬਰ ਦੇ ਆਖਰੀ 4 ਨੰਬਰ ਦੱਸ ਦੇਵੋ। ਪੈਸੇ ਤੁਹਾਡੇ ਖਾਤੇ ਵਿੱਚ ਪੋ ਸਨ ਕੀ ਪੋ ਸਨ ਬਲਕਿ ਕੱਢ ਗਿੰਨੇ ਜਾ ਸਨ। ਆਨਲਾਈਨ ਲੈਵਣ ਦੇਵਣ ਦੇ ਧੋਖੇ ਬਹੁਤ ਹੀ ਗਏ ਹਨ। ਲੋਕਾਂ ਨੂੰ ਆਨਲਾਈਨ ਕੰਮ ਕਰਨਾ ਬਹੁਤ ਸੌਖਾ ਲੱਗਦਾ ਹੈ, ਪਰ ਇਸ ਨੂੰ ਬਹੁਤ ਸਾਵਧਾਨੀ ਨਾਲ ਕਰਨ ਦੀ ਜ਼ਰੂਰਤ ਹੈ। ਤੁਸੀਂ ਰੱਤਾ ਨੂੰ OTP ਦੱਸਦੇ ਨਹੀਂ ਕਿ ਤੁਹਾਡੇ ਖਾਤੇ ਦੀ ਸਾਰਾ ਜਾਣਕਾਰੀ ਉਹਨਾਂ ਤੀਕ ਪੁੱਜ ਵੈਂਦੀ ਹੈ ਤੇ ਤੁਹਾਡਾ ਨੁਕਸਾਨ ਥੀਆ ਹੀ ਥੀਆ। ਇਹ ਕਰਕੇ ਆਪਣਾ ਇੰਟਰਨੈਟ ਕਨੈਕਸ਼ਨ ਪਾਸਵਰਡ ਦੇ ਨਾਲ ਹਿਫਾਜ਼ਤ ਕਰਕੇ ਰੱਖੋ। ਦੂਈ ਗੱਲ, ਸਾਈਬਰ ਕੈਫੇ ਜਾਂ ਫ੍ਰੀ ਵਾਈਫਾਈ ਤੋਂ ਇੰਟਰਨੈਟ ਬੈਂਕਿੰਗ ਜਾਂ ਆਨਲਾਈਨ ਲੇਵਣ ਦੇਵਣ ਕਦਹਾ ਨਾ ਕਰੋ। ਧੋਖੇ ਤੋਂ ਬਚੋ ਤੇ ਕਿਉਂ ਨਾ ਹੁਣ ਇੱਕ ਗੀਤ ਸੁਣਾ ਵੰਜੇ। ਬਹੁਤ ਵਧੀਆ ਗੀਤ ਹੈ, ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਦਿਲ ਕਰੇ ਵੇਖਦਾ ਰਵਾਂ। ਗਾਵਣ ਵਾਲੇ ਹਨ ਨੁਸਰਤ ਫਤਿਹ ਅਲੀ ਖਾਨ ਤੇ ਉਹਨਾਂ ਦੇ ਸਾਥੀ।

ਗੀਤ ਤੁਸਾਂ ਨੁਸਰਤ ਫਤਿਹ ਅਲੀ ਖਾਨ ਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ ਸੁਣਦੇ ਪਏ ਹਵੇ। ਤੁਸਾਂ ਗ੍ਰੀਨ ਟੀ ਬਾਰੇ ਸੁਣਾ ਹੋ ਸੀ, ਜਾਣੇ ਕਿ ਹਰੀ ਚਾਹ। ਚਾਹ ਦੀਆਂ ਸਬੂਤੀਆਂ ਹਰੀਆਂ ਪੱਤੀਆਂ ਨੂੰ ਗ੍ਰੀਨ ਟੀ ਆਖਾ ਵੇਂਦੇ। ਸਿਹਤ ਕੀਤੇ ਗੁਣ ਭਰਾ ਹੋਣ ਕਰਕੇ ਗ੍ਰੀਨ ਟੀ ਨੂੰ ਸਾਰਾ ਦੁਨੀਆ ਵਿੱਚ ਲੋਕ ਪੀਵਣ ਲੱਗ ਪਏ ਹਨ। ਗ੍ਰੀਨ ਟੀ ਪੀਵਣ ਨਾਲ ਬਹੁ ਬਿਮਾਰੀਆਂ ਠੀਕ ਥੀਂਦੀਆਂ ਹਨ। ਪਹਿਲਾਂ ਤਾਂ ਗ੍ਰੀਨ ਟੀ ਮੋਟਾਪਾ ਘਟੇਂਦੀ ਹੈ, ਇਹ ਸਰੀਰ ਵਿੱਚ ਚਰਬੀ ਨੂੰ ਘੱਟ ਕਰੇਂਦੀ ਹੈ। ਦੂਜਾ, ਕੋਲੇਸਟ੍ਰੋਲ ਨੂੰ ਘੱਟ ਕਰਕੇ ਹਾਂ ਕੇ ਰੋਗਾਂ ਨੂੰ ਦੂਰ ਰੱਖੇਂਦੀ ਹੈ। ਤੀਜਾ, ਗ੍ਰੀਨ ਟੀ ਵਿੱਚ ਮੌਜੂਦ ਐਂਟੀਆਕਸੀਡੈਂਟਸ ਸਰੀਰ ਦੇ ਸੈਲਸ ਨੂੰ ਕਦਹਾਂ ਮਰਨ ਨਹੀਂ ਦਿੰਦੇ, ਜਿਸ ਨਾਲ ਕੈਂਸਰ ਤੋਂ ਬਚਾਅ ਹੁੰਦਾ ਹੈ। ਆਰਥਰਾਈਟਿਸ ਦੇ ਜੋਖਿਮ ਨੂੰ ਵੀ ਗ੍ਰੀਨ ਟੀ ਘੱਟ ਕਰੇਂਦੀ ਹੈ। ਗ੍ਰੀਨ ਟੀ ਦਾ ਫਲੋਰਾਈਡ ਤੱਤਵ ਸਾਕੂ ਹੱਡੀਆਂ ਨੂੰ ਮਜ਼ਬੂਤ ਬਣਨ 'ਚ ਮਦਦ ਕਰੇਂਦਾ ਹੈ। ਗ੍ਰੀਨ ਟੀ ਤੁਹਾਨੂੰ ਡਾਇਬਿਟੀਜ਼ ਵਿੱਚ ਸ਼ੂਗਰ ਲੈਵਲ ਨੂੰ ਸਹੀ ਰੱਖੇਂਦੀ ਹੈ। ਇਹ ਜਿਗਰ ਕੀਤੇ ਵੀ ਫਾਇਦੇਮੰਦ ਹੈ। ਗ੍ਰੀਨ ਟੀ ਪੀਵਣ ਵਾਲੇ ਬੀਪੀ ਵਧਣ ਤੋਂ ਬਚੇ ਰਹਿੰਦੇ ਹਨ। ਗ੍ਰੀਨ ਟੀ ਫੂਡ ਪੋਇਜ਼ਨਿੰਗ ਵੀ ਨਹੀਂ ਹੋਵਣ ਦਿੰਦੀ। ਤੇ ਇੱਕ ਬਿਆ ਮਜ਼ੇਦਾਰ ਗੱਲ, ਗ੍ਰੀਨ ਟੀ ਤੁਹਾਨੂੰ ਬਹੁ ਸਮੇਂ ਤੀਕਣ ਜਵਾਨ ਬਣਾਉਂਦੀ ਹੈ। ਤੇ ਵਾਲਾ ਅੱਜ ਤੋਂ ਹੀ ਸ਼ੁਰੂ ਕਰੇਂਦੇ ਹਾਂ ਗ੍ਰੀਨ ਟੀ ਪੀਵਣੀ, ਸਵਾਦੀ ਵੀ ਤੇ ਸਿਹਤ ਵੀ। ਤੇ ਹੁਣ ਵਾਲਾ ਗੀਤ ਦੀ ਵਾਰੀ ਹੈ। ਗੀਤ ਹੈ ਲਾਜ ਸਚਦੇਵਾ ਦੀ ਆਵਾਜ਼ ਵਿੱਚ, ਚਸ ਖਿੰਨੋ।

ਇਹ ਹੈ ਲਾਜ ਸੱਚ ਦੇ ਵਦਾ ਕਾਇਆ ਕੀ। ਸੁਣਨਾ ਲਿਓ, ਗੈਸ ਦੀ ਬਚਤ ਕਰੇ ਸਾਂ। ਕੁਝ ਤਰੀਕੇ ਅਸਾਂ ਤੁਹਾ ਕੋ ਇੱਥੇ ਦੱਸੇਂਦੇ ਹਾਂ। ਪਹਿਲਾਂ ਤਾਂ ਗੈਸ ਸਟੋਵ ਦੇ ਵੱਡੇ ਬਰਨਰ ਦੀ ਥਾਂ ਤੇ ਛੋਟੇ ਬਰਨਰ ਕੋ ਇਸਤੇਮਾਲ ਕਰੇ ਸਾਂ। ਇਸ ਨਾਲ ਗੈਸ ਦੀ ਬਚਤ ਹੁੰਦੀ ਹੈ। ਵਲਾ ਚੌੜੇ ਭਾਂਡਿਆਂ ਵਿੱਚ ਖਾਣਾ ਕਦਹਾ ਨਹੀਂ ਬਣਾਉਣਾ ਚਾਹੀਦਾ। ਇਸ ਨਾਲ ਗੈਸ ਬਹੁ ਜਾਇਆ ਵੇਂਦੀ ਹੈ। ਖਾਣਾ ਇੰਜੇ ਨਾ ਰਿੱਝਣ ਦੇਵੋ। ਭਾਂਡੇ ਕੋ ਢੱਕਣ ਨਾਲ ਢੱਕ ਕੇ ਖਾਣਾ ਬਣਾਵੋ ਤੇ ਫਿਰ ਖਾਣੇ ਵਿੱਚ ਉਬਾਲਾ ਆਵਣ ਤੇ ਗੈਸ ਮੰਦੀ ਕਰ ਦੇਵਣੀ। ਚੰਗਾ ਥੀ ਸੀ ਜੇ ਖਾਣਾ ਬਣਾਵਣ ਕੀਤੇ ਪ੍ਰੈਸ਼ਰ ਕੁੱਕਰ ਦਾ ਇਸਤੇਮਾਲ ਕਰੇ ਸਾਂ। ਪ੍ਰੈਸ਼ਰ ਕੁੱਕਰ ਦੀ ਗੱਲ ਤੇ ਇੱਕ ਗੱਲ ਵਾਲਾ ਮੈਂ ਤੁਹਾ ਕੋ ਦੱਸੇਂਦੀ ਹਾਂ ਕਿ ਪ੍ਰੈਸ਼ਰ ਕੁੱਕਰ ਵਿੱਚ ਇੱਕ ਦੇ ਉੱਤੇ ਇੱਕ ਭਾਂਡਾ ਰੱਖ ਕੇ ਚੌਲ ਸਬਜ਼ੀ ਇੱਕੋ ਵਾਰੀ ਚ ਬਣਵੇ ਸੀ। ਦਾਲ ਛੋਲੇ ਰਾਜਮਾ ਚੌਲਾਂ ਕੋ ਰਿਝਾਵਣ ਤੋਂ ਪਹਿਲਾਂ ਇਨ੍ਹਾਂ ਕੋ ਪਾਣੀ ਵਿੱਚ ਭਿਗੋ ਕੇ ਰੱਖਣ ਨਾਲ ਇਹ ਜਲਦੀ ਬਣ ਵੇਂਦੇ ਹਨ। ਇਨ੍ਹਾਂ ਗੱਲਾਂ ਕੋ ਛੋਟੀਆਂ ਛੋਟੀਆਂ ਨਾ ਸਮਝਣਾ। ਇਹ ਗੈਸ ਦੀ ਬਹੁ ਬਚਤ ਕਰੇਂਦੀਆਂ ਹਨ। ਤੇ ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਮੈਂ ਤੁਹਾ ਕੋ ਸੁਣਵੇਂਦੀ ਹਾਂ ਕੁਝ ਬੋਲੀਆਂ। ਬਹੁ ਮਜ਼ੇਦਾਰ ਹਨ। ਕਲਾਕਾਰ ਹਨ ਸੁਰਿੰਦਰ ਸ਼ਿੰਦਾ।